ਬੜੀ ਟਿਕ ਟਿਕ ਕਰਤੀ ਸੁਈਆ ਕਿਵੇਂ ਹੈ ਕਿ ਟਾਈਮ ਵੇ ਗਿਆ ਆਪਾਂ ਸਭ ਤੋਂ ਵਿਦਾ ਲੈਣੇ ਰਹੋ ਤੋ ਕਾਲੇ ਤੱਕ ਵਾਸਤੇ ਆਪਣੀ ਆ ਰੇਡੀਓ ਸਕੀ ਸਵਿਤਾ ਪਰਮਾਰੋ ਗਣੋ ਗਣੋ ਰਾਮ ਰਾਮ ਸਾ ਨੇ ਖੰਮਾ ਗਣੀ ਸਾ।